ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਸੋਸ਼ਲ ਮੀਡੀਆ ਅਤੇ ਨੌਜਵਾਨ ਪੀੜ੍ਹੀ, ਤੇ ਵਾਰਤਾਕਾਰ ਹੋਣਗੇ ਅਮਰਜੀਤ ਸਿੰਘ। ਇਸ ਤੋਂ ਇਲਾਵਾ ਅਸੀਂ ਸਰਵਣ ਕਰਾਂਗੇ ਸ਼ਬਦ। ਅੱਜ 29 ਜੂਨ ਏ ਤੇ ਹਰ ਸਾਲ 29 ਜੂਨ ਨੂੰ ਪੂਰੀ ਦੁਨੀਆਂ ਵਿਚ ਅੰਤਰਰਾਸ਼ਟਰੀ ਉਸ਼ਣ ਕਟਿਬੰਧੀ ਦਿਵਸ ਮਨਾਇਆ ਜਾਂਦਾ ਏ। ਇਹ ਦਿਵਸ ਉਨ੍ਹਾਂ ਚੁਣੌਤੀਆਂ ਅਤੇ ਮੌਕਿਆਂ ਤੇ ਰੋਸ਼ਨੀ ਪਾਉਂਦਾ ਏ ਜਿਨ੍ਹਾਂ ਦਾ ਸਾਹਮਣਾ ਗਰਮ ਖੰਡੀ ਦੇਸ਼ਾਂ ਨੂੰ ਕਰਨਾ ਪੈਂਦਾ ਏ। ਇਹ ਉਨ੍ਹਾਂ ਵਿਚ ਤਰੱਕੀ ਦਾ ਮੁਲਾਂਕਣ

0: ਅਤੇ ਖੇਤਰ ਦੀ ਵੰਨ ਸੁਵੰਨਤਾ ਅਤੇ ਸੰਭਾਵਨਾ ਬਾਰੇ ਕਹਾਣੀਆਂ ਅਤੇ ਮੁਹਾਰਤ ਨੂੰ ਸਾਂਝਾ ਕਰਨ ਦਾ ਇੱਕੋ ਜਿਹਾ ਮੌਕਾ ਬਣਾਉਂਦਾ ਹੈ। ਇਸ ਦਾ ਟੀਚਾ ਵਿਸ਼ਵ ਭਰ ਦੇ ਗਰਮ ਖੰਡੀ ਖੇਤਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਬਚਾਅ ਦੀਆਂ ਰਣਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਸ਼ਣ ਕਟਿਬੰਧੀ ਧਰਤੀ ਦਾ ਇੱਕ ਖੇਤਰ ਹੈ ਜਿਸ ਨੂੰ ਮੋਟੇ ਤੌਰ ਤੇ ਕੈਂਸਰ ਦੇ ਉਸ਼ਣ ਕਟਿਬੰਧੀ ਅਤੇ ਮਕਰ ਦੇ ਉਸ਼ਣ ਕਟਿਬੰਧੀ ਦੇ ਵਿਚਕਾਰ ਦੇ ਖੇਤਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਹਾਲਾਂਕਿ ਟੋਪੋਗ੍ਰਾਫੀ ਅਤੇ ਹੋਰ ਕਾਰਕ ਜਲਵਾਯੂ ਪਰਿਵਰਤਨ ਵਿਚ ਯੋਗਦਾਨ ਪਾਉਂਦੇ ਹਨ, ਗਰਮ ਦੇਸ਼ਾਂ ਦੇ ਸਥਾਨ ਆਮ ਤੌਰ ਤੇ ਨਿੱਘੇ ਹੁੰਦੇ ਹਨ ਅਤੇ ਦਿਨ ਪ੍ਰਤੀ ਦਿਨ ਦੇ ਤਾਪਮਾਨ ਵਿਚ ਥੋੜੀ ਜਿਹੀ ਮੌਸਮੀ ਤਬਦੀਲੀ ਦਾ ਅਨੁਭਵ ਕਰਦੇ ਹਨ। ਜੇ ਪਿਛੋਕੜ ਦੀ ਗੱਲ ਕਰੀਏ ਤਾਂ 29 ਜੂਨ 2014 ਨੂੰ ਟ੍ਰੋਪਿਕਸ ਰਿਪੋਰਟ ਦੀ ਸ਼ੁਰੂਆਤੀ ਸਟੇਟ ਲਾਂਚ ਕੀਤੀ ਗਈ ਸੀ ਜੋ ਕਿ 12 ਪ੍ਰਮੁੱਖੀ ਖੰਡੀ ਖੋਜ ਸੰਸਥਾਵਾਂ ਵਿਚਕਾਰ ਸਹਿਯੋਗ ਦੇ ਸਿੱਟੇ ਵਜੋਂ ਸੀ। ਰਿਪੋਰਟ ਇਸ ਵੱਧਦੇ ਮਹੱਤਵਪੂਰਨ ਖੇਤਰ ਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਪੇਸ਼ ਕਰਦੀ ਏ। ਰਿਪੋਰਟ ਦੀ ਸ਼ੁਰੂਆਤ ਦੀ ਵਰੇਗੰਢ ਨੂੰ ਦਰਸਾਉਂਦੇ ਹੋਏ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2016 ਵਿਚ ਇਕ ਮਤਾ ਅਪਣਾਇਆ ਜਿਸ ਵਿਚ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 29 ਜੂਨ ਨੂੰ ਅੰਤਰਰਾਸ਼ਟਰੀ ਉਸ਼ਣ ਕਟਿਬੰਧੀ ਦਿਵਸ ਵਜੋਂ ਮਨਾਇਆ ਜਾਣਾ ਏ। ਸੋ ਇਹ ਦਿਨ ਗਰਮ ਦੇਸ਼ਾਂ ਵਿਚ ਵਿਕਾਸ ਦੇ ਦਾਇਰੇ ਦੀ ਪਛਾਣ ਕਰਨ, ਚੁਣੌਤੀਆਂ ਨੂੰ ਉਜਾਗਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ ਕਿ ਟਿਕਾਊ ਵਿਕਾਸ ਟੀਚੇ ਟਰੈਕ ਤੇ ਹਨ। ਇਹ ਦਿਵਸ ਸਾਨੂੰ ਸਿੱਖਿਆ ਦਿੰਦਾ ਹੈ ਤੇ ਸਾਨੂੰ ਜਾਗਰੂਕ ਵੀ ਕਰਦਾ ਹੈ ਕਿ ਕਿਵੇਂ ਜੰਗਲਾਂ ਦੀ ਕਟਾਈ, ਸ਼ਹਿਰੀਕਰਨ, ਜਲਵਾਯੂ ਤਬਦੀਲੀ, ਜਨਸੰਖਿਆ ਤਬਦੀਲੀਆਂ ਅਤੇ ਗਲੋਬਲ ਵਾਰਮਿੰਗ ਆਦਿ ਗਰਮ ਖੰਡੀ ਜੈਵ ਵੰਨ ਸੁਵੰਨਤਾ ਤੇ ਤਬਾਹੀ ਮਚਾ ਰਹੀ ਏ। ਇਹ ਉਨ੍ਹਾਂ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰਦਾ ਏ ਜੋ ਇਨ੍ਹਾਂ ਪ੍ਰਭਾਵਾਂ ਨੂੰ ਉਲਟਾ ਸਕਦੇ ਹਨ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਸ ਦਿਵਸ ਦੀ ਮਹੱਤਤਾ ਨੂੰ ਸਮਝੀਏ ਤੇ ਖੁਦ ਵੀ ਜਾਗਰੂਕ ਹੋਈਏ ਤੇ ਦੂਜਿਆਂ ਨੂੰ ਵੀ ਜਾਗਰੂਕ ਕਰੀਏ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸ ਦਾ ਵਿਸ਼ਾ ਏ ਸੋਸ਼ਲ ਮੀਡੀਆ ਅਤੇ ਨੌਜਵਾਨ ਪੀੜ੍ਹੀ ਤੇ ਵਾਰਤਾਕਾਰ ਨੇ ਅਮਰਜੀਤ ਸਿੰਘ।
1: ਸੋਸ਼ਲ ਮੀਡੀਆ ਦੋ ਸ਼ਬਦਾਂ ਨਾਲ ਰਲ ਕੇ ਬਣਿਆ ਹੈ, ਸੋਸ਼ਲ ਅਤੇ ਮੀਡੀਆ। ਸੋਸ਼ਲ ਦਾ ਮਤਲਬ ਹੈ ਸਮਾਜਕ ਅਤੇ ਮੀਡੀਆ ਦਾ ਮਤਲਬ ਹੈ ਜ਼ਰੀਆ। ਸੋਸ਼ਲ ਮੀਡੀਆ ਆਧੁਨਿਕ ਵਿਗਿਆਨ ਦੀ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਦੁਆਰਾ ਅਸੀਂ ਤੇ ਤੁਸੀਂ ਆਪਣੇ ਵਿਚਾਰ, ਸੁਨੇਹੇ ਤੇ ਸੂਚਨਾਵਾਂ ਨੂੰ ਦੂਜੇ ਲੋਕਾਂ ਨਾਲ ਸਾਂਝਾ ਕਰ ਸਕਦੇ ਹਾਂ। ਹਰ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਦਿੰਦਾ ਹੈ, ਵੀਡੀਓ ਕਾਲ ਵੀ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲੋਕੀ ਦੇਸ਼ ਵਿਦੇਸ਼ ਵਿਚ ਹੋਣ ਵਾਲੀਆਂ ਘਟਨਾਵਾਂ ਉੱਤੇ ਪ੍ਰਤੀਕਿਰਿਆ ਦੇ ਸਕਦੇ ਨੇ। ਲੋਕੀ ਸੋਸ਼ਲ ਮੀਡੀਆ ਉੱਤੇ ਅਨਿਆਏ ਦੇ ਖਿਲਾਫ਼ ਆਵਾਜ਼ ਵੀ ਚੁੱਕ ਸਕਦੇ ਨੇ। ਸੰਸਾਰ ਭਰ ਚ ਸੋਸ਼ਲ ਮੀਡੀਆ ਦੁਆਰਾ ਕਈ ਜਨ ਅੰਦੋਲਨ ਕੀਤੇ ਗਏ ਨੇ। ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਤੇ ਸਹੂਲਤ ਭਰਿਆ ਬਣਾਇਆ ਹੈ। ਕਈ ਲੋਕੀ ਸੋਸ਼ਲ ਮੀਡੀਆ ਉੱਤੇ ਆਨਲਾਈਨ ਵਪਾਰ ਵੀ ਕਰ ਰਹੇ ਨੇ। ਸੋਸ਼ਲ ਮੀਡੀਆ ਸਮਾਜਕ ਮੁੱਦਿਆਂ ਜਿਵੇਂ ਸਫਾਈ, ਵਾਤਾਵਰਣ, ਸਿਹਤ, ਮਹਿਲਾ ਸਸ਼ਕਤੀਕਰਨ ਉੱਤੇ ਜਾਗਰੂਕ ਕਰਨ 'ਚ ਬਹੁਤ ਕਾਰਗਰ ਹੈ। ਵਿਦਿਆਰਥੀ ਆਨਲਾਈਨ ਕਲਾਸਿਸ, ਸਟੱਡੀ, ਵੀਡੀਓ ਆਦਿ ਦੀ ਮਦਦ ਨਾਲ ਬਗੈਰ ਫੀਸ ਦਿੱਤੇ ਪੜ੍ਹਾਈ ਕਰਕੇ ਬਹੁਤ ਕੁਝ ਸਿੱਖ ਸਕਦੇ ਨੇ। ਭਾਰਤ ਵਿਚ 50 ਕਰੋੜ ਤੋਂ ਵੱਧ ਲੋਕੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਜਿਨ੍ਹਾਂ 18 ਤੋਂ 34 ਸਾਲ ਦੇ ਨੌਜਵਾਨ ਸਭ ਤੋਂ ਵੱਡੇ ਗ੍ਰਾਹਕ ਹਨ। ਇਹ ਪੀੜ੍ਹੀ ਸੋਸ਼ਲ ਮੀਡੀਆ ਉੱਤੇ ਆਪਣੀ ਪਸੰਦ ਦੇ ਐਪਸ ਲਗਾਤਾਰ ਵੇਖਦੀ ਹੈ। ਅੰਕੜੇ ਦੱਸਦੇ ਨੇ ਕਿ 85% ਨੌਜਵਾਨ ਸੋਸ਼ਲ ਮੀਡੀਆ ਤੋਂ ਖਬਰਾਂ ਪ੍ਰਾਪਤ ਕਰਦੇ ਹਨ। ਖਾਸ ਤੌਰ ਤੇ ਅਮਰੀਕੀ ਨੌਜਵਾਨ ਪੀੜ੍ਹੀ ਰਵਾਇਤੀ ਖਬਰਾਂ ਦੇ ਜ਼ਰੀਏ ਤੋਂ ਦੂਰ ਹੋ ਕੇ ਨਵੇਂ ਸੋਸ਼ਲ ਮੀਡੀਆ ਵੱਲ ਰੁਖ ਕਰ ਰਹੀ ਹੈ। ਸੋਸ਼ਲ ਨੈਟਵਰਕਿੰਗ ਸਾਈਟਸ ਦੀ ਵਰਤੋਂ ਅਤੇ ਪ੍ਰਸਾਰ ਸੰਬੰਧੀ ਅੰਕੜਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿਚ ਹੀ ਨਹੀਂ ਪੂਰੇ ਵਿਸ਼ਵ ਵਿਚ ਵੀ ਨੌਜਵਾਨ ਪੀੜ੍ਹੀ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਦਿਨੋ ਦਿਨ ਵੱਧ ਰਹੀ ਹੈ। ਅੱਜ ਕੱਲ ਦੇ ਨੌਜਵਾਨਾਂ ਉੱਤੇ ਸੋਸ਼ਲ ਮੀਡੀਆ ਦਾ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਅਸਰ ਵੇਖੇ ਜਾ ਸਕਦੇ ਨੇ। ਸੋਸ਼ਲ ਮੀਡੀਆ ਦੇ ਕਈ ਪ੍ਰਕਾਰ ਹਨ ਜਿਨ੍ਹਾਂ ਨਾਲ ਨਵੀਂ ਪੀੜ੍ਹੀ ਕਿਸੇ ਨਾ ਕਿਸੇ ਰੂਪ ਵਿਚ ਰੁਝੀ ਰਹਿੰਦੀ ਹੈ। ਪਹਿਲਾਂ ਵਿਚਾਰ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਸਕਾਰਾਤਮਕ ਪ੍ਰਭਾਵ ਕੀ ਪੈਂਦੇ ਹਨ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ, ਜਿਵੇਂ ਕੈਰੀਅਰ ਬਣਾਉਣ ਬਾਰੇ, ਸਿੱਖਿਆ ਪ੍ਰਾਪਤੀ ਲਈ ਕੁਝ ਨਵਾਂ ਤਕਨੀਕੀ ਕੋਰਸ ਕਰਨ ਵਾਸਤੇ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ, ਜਿਸ ਦੇ ਆਧਾਰ ਤੇ ਨੌਜਵਾਨ ਆਪਣੇ ਸ਼ੌਕ ਨੂੰ ਅਗਾਹ ਵਧਾ ਸਕਦੇ ਹਨ, ਨੌਕਰੀ ਜਾਂ ਵਪਾਰ ਕਰ ਸਕਦੇ ਹਨ। ਇਸ ਦੇ ਜ਼ਰੀਏ ਡਿਜੀਟਲ ਮਾਰਕੀਟਿੰਗ ਵੀ ਹੋ ਰਹੀ ਹੈ। ਸੋਸ਼ਲ ਮੀਡੀਆ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਰਹਿਣ ਦਾ ਇੱਕ ਮਾਧਿਅਮ ਹੈ। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਜ਼ਰੀਏ ਨੌਜਵਾਨ ਆਪਣੀ ਰਚਨਾਤਮਕਤਾ ਜਿਵੇਂ ਕਲਾ, ਸੰਗੀਤ, ਲੇਖਣੀ ਨੂੰ ਦੁਨੀਆ ਦੇ ਸਾਹਮਣੇ ਲਿਆਉਂਦੇ ਨੇ। ਇਸ ਨਾਲ ਕਈ ਤਰ੍ਹਾਂ ਦੇ ਰੋਜ਼ਗਾਰ ਵੀ ਪੈਦਾ ਹੋਏ ਨੇ। ਸੋਸ਼ਲ ਮੀਡੀਆ ਉਹਨਾਂ ਲੋਕਾਂ ਦੀ ਆਵਾਜ਼ ਬਣ ਸਕਦਾ ਹੈ ਜਿਹੜੇ ਸਮਾਜ ਦੀ ਮੁੱਖ ਧਾਰਾ

ਵੱਖ ਨੇ। ਪਿੰਡਾਂ 'ਚ ਰਹਿੰਦੀ ਸਾਡੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਨਾਲ ਜੁੜ ਕੇ ਸੌਖੇ ਹੀ ਕਈ ਭਾਸ਼ਾਵਾਂ ਸਿੱਖ ਸਕਦੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ। ਸੋਸ਼ਲ ਮੀਡੀਆ ਉੱਤੇ ਸਮਾਜਿਕ, ਰਾਜਨੀਤਿਕ, ਸਿਹਤ, ਖੇਡਾਂ, ਵਿਗਿਆਨ, ਖੇਤੀਬਾੜੀ, ਨਵੀਆਂ ਖੋਜਾਂ ਬਾਰੇ ਇੰਟਰਵਿਊ ਆਉਂਦੇ ਹਨ। ਕਈ ਵਾਰੀ ਇਹ ਪ੍ਰੋਗਰਾਮ ਲਾਈਵ ਪ੍ਰਸਾਰਿਤ ਹੁੰਦੇ ਹਨ ਜੋ ਕਿ ਬਹੁਤ ਫਾਇਦੇਮੰਦ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਜਦੋਂ ਨੌਜਵਾਨ ਇਹਨਾਂ ਕੰਮਾਂ ਨਾਲ ਜੁੜਦੇ ਹਨ ਤਾਂ ਸਮਾਜਿਕ ਤਰੱਕੀ ਹੁੰਦੀ ਹੈ। ਸੋਸ਼ਲ ਮੀਡੀਆ ਨੇ ਮਨੋਰੰਜਨ ਦੇ ਤਰੀਕਿਆਂ ਨੂੰ ਵੀ ਬਦਲ ਦਿੱਤਾ ਹੈ। ਕਈ ਤਰ੍ਹਾਂ ਦੀ ਮਨੋਰੰਜਕ ਸਮੱਗਰੀ, ਬਸ਼ਰਤੇ ਕਿ ਇਹ ਸਿਹਤਮੰਦ ਸਮੱਗਰੀ ਹੋਵੇ, ਨੌਜਵਾਨ ਨੂੰ ਹਸਾਉਂਦੀ ਵੀ ਹੈ ਤੇ ਨੌਜਵਾਨ ਵੀ ਆਪਣੀ ਪ੍ਰਤਿਭਾ ਇਸ ਮੰਚ ਤੇ ਵਿਖਾ ਕੇ ਬਹੁਤ ਗਿਣਤੀ 'ਚ ਦਰਸ਼ਕਾਂ ਤਾਈਂ ਪਹੁੰਚ ਸਕਦੇ ਨੇ ਤੇ ਇਸ ਉੱਤੇ ਲਾਈਕਸ ਅਤੇ ਕਮੈਂਟਸ ਮਿਲਣ ਨਾਲ ਖੁਸ਼ੀ ਹੁੰਦੀ ਹੈ ਤੇ ਆਤਮ ਵਿਸ਼ਵਾਸ ਵੱਧਦਾ ਹੈ। ਸੋਸ਼ਲ ਮੀਡੀਆ ਨਾਲ ਨੌਜਵਾਨ ਪੀੜ੍ਹੀ ਸਮਾਜ ਪਹਿਲਾਂ ਨਾਲੋਂ ਜ਼ਿਆਦਾ ਇੱਕ ਦੂਜੇ ਨਾਲ ਜੁੜੀ ਹੋਈ ਹੈ। ਪਿਛਲੀ ਪੀੜ੍ਹੀਆਂ ਕਦੀ ਕਦੀ ਡਾਕ, ਫੋਨ ਜਾਂ ਆਮਣੇ ਸਾਹਮਣੇ ਹੁੰਦੀਆਂ ਸਨ, ਪਰ ਹੁਣ ਅਸੀਂ ਆਪਣੇ ਸੋਸ਼ਲ ਨੈਟਵਰਕ 'ਚ ਕਿਸੇ ਨਾਲ ਵੀ ਕਦੀ ਵੀ ਕਿੱਥੇ ਵੀ ਸੰਪਰਕ 'ਚ ਰਹਿ ਸਕਦੇ ਹਾਂ। ਇਹ ਖ਼ਬਰਾਂ, ਫੋਟੋ ਤੇ ਵੀਡੀਓ ਸਾਂਝੀ ਕਰਨ ਦਾ ਇੱਕ ਵਧੀਆ ਮੰਚ ਹੈ। ਕਈ ਵਪਾਰੀ ਆਪਣੇ ਉਤਪਾਦਾਂ ਤੇ ਸੇਵਾਵਾਂ ਦਾ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਉੱਤੇ ਵਿਗਿਆਪਨ ਦਿੰਦੇ ਹਨ। ਇਸ ਨਾਲ ਨੌਜਵਾਨ ਪਹਿਲਾਂ ਤੋਂ ਦਿੱਤੇ ਵੱਧ ਉਤਪਾਦਾਂ ਨੂੰ ਖੋਜ ਸਕਦੇ ਹਨ ਤੇ ਉਸ ਨਾਲ ਜੁੜ ਸਕਦੇ ਹਨ। ਸੋਸ਼ਲ ਮੀਡੀਆ ਅੱਜ ਦੀ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਿਆ ਹੈ। ਸੋਸ਼ਲ ਮੀਡੀਆ ਇੱਕ ਬਹੁਤ ਹੀ ਤਾਕਤਵਰ ਯੰਤਰ ਹੈ। ਇਸ ਦੀ ਸਹੀ ਵਰਤੋਂ ਨੌਜਵਾਨਾਂ ਨੂੰ ਉਚਾਈਆਂ ਤੇ ਲੈ ਜਾ ਸਕਦੀ ਹੈ ਤੇ ਦੁਰਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਪਿਛਲੇ ਦਿਨੀ ਬ੍ਰਿਟੇਨ 'ਚ 1632 ਨੌਜਵਾਨਾਂ, ਜਿਸ ਵਿੱਚ 26 ਸਾਲ ਦੇ ਮੁੰਡੇ ਕੁੜੀਆਂ ਸ਼ਾਮਲ ਸਨ, ਉਹਨਾਂ ਦੇ ਇੱਕ ਸਟੱਡੀ ਕੀਤੀ ਗਈ ਤੇ ਪਤਾ ਲੱਗਿਆ ਕਿ ਇਹਨਾਂ 'ਚੋਂ ਜ਼ਿਆਦਾਤਰ ਨੌਜਵਾਨ ਜਿਹੜੇ ਹੋਸਟਲ 'ਚ ਰਹਿ ਕੇ ਪੜ੍ਹ ਰਹੇ ਨੇ ਜਾਂ ਵਿਦੇਸ਼ਾਂ 'ਚ ਨੌਕਰੀਆਂ ਕਰਦੇ ਨੇ, ਇਕੱਲੇਪਣ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ। ਹਾਲਾਂਕਿ ਇਕੱਲੇਪਣ 'ਚ ਇਸ ਡਿਜੀਟਲ ਤਕਨੀਕ ਦੀ ਵਰਤੋਂ ਚੰਗੇ ਮਾੜੇ ਦੋਵੇਂ ਅਸਰ ਵਿਖਾ ਸਕਦੀ ਹੈ। ਸੋਸ਼ਲ ਮੀਡੀਆ ਤਕਨੀਕ ਦੇ ਕਈ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਮਾੜੀ ਨਹੀਂ, ਬਸ਼ਰਤੇ ਕਿ ਇਸ ਦੀ ਵਰਤੋਂ ਦੇ ਤਰੀਕੇ ਅਤੇ ਮਕਸਦ ਸਹੀ ਹੋਣ। ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿ ਸੋਸ਼ਲ ਮੀਡੀਆ ਦਾ ਕਿਹੜਾ ਐਪ ਕਿੰਨੇ ਸਮੇਂ ਲਈ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਜ਼ਿਆਦਾ ਸਮਾਂ ਰਹਿਣ ਕਰਕੇ ਬੱਚੇ ਆਪਣੇ ਪਰਿਵਾਰ ਅਤੇ ਸੰਬੰਧੀਆਂ ਨਾਲ ਮਿਲਣ ਦਾ ਸਮਾਂ ਨਹੀਂ ਕੱਢ ਪਾਉਂਦੇ ਤੇ ਅਖੀਰ 'ਚ ਉਹ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਨੇ। ਮੰਨਿਆ ਕਿ ਸੋਸ਼ਲ ਮੀਡੀਆ ਅੱਜ ਦੇ ਸਮੇਂ ਦੀ ਮੰਗ ਹੈ, ਮਹੱਤਵਪੂਰਨ ਹੈ, ਪਰ ਇਸ ਦੇ ਨੁਕਸਾਨ ਵੀ ਘੱਟ ਨਹੀਂ। ਆਓ ਇੱਕ ਨਜ਼ਰ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵ ਵੇਖਦੇ ਹਾਂ। ਜਿਹੜੇ ਨੌਜਵਾਨ ਦੇਰ ਰਾਤ ਤਾਈਂ ਮੋਬਾਈਲ ਫੋਨ ਵੇਖਦੇ ਰਹਿੰਦੇ ਨੇ, ਉਹਨਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ। ਦੇਰ ਰਾਤੀ ਸੋਣਾ ਤੇ ਫਿਰ ਅਗਲੇ ਦਿਨ ਦੁਪਹਿਰ ਵੇਲੇ ਉੱਠਣ ਨਾਲ ਸਾਰੀ ਜੀਵਨ ਜਾਂਚ ਹੀ ਵਿਗੜ ਜਾਂਦੀ ਹੈ। ਸਰੀਰ ਦੀ ਕਸਰਤ ਤੇ ਸੈਰ ਦਾ ਵੇਲਾ ਨਿਕਲ ਜਾਂਦਾ ਹੈ। ਇਸ ਨਾਲ ਸਰੀਰਕ ਤੇ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਸਿਰ ਪੀੜ ਤੇ ਨਜ਼ਰ ਦਾ ਚਸ਼ਮਾ ਲੱਗ ਜਾਣਾ ਤਾਂ ਆਮ ਗੱਲ ਹੈ। ਕਾਲਜਾਂ 'ਚ ਪੜ੍ਹਦੇ ਬੱਚੇ ਸੋਸ਼ਲ ਮੀਡੀਆ ਦੇ ਰੁੱਝੇ ਰਹਿਣ ਕਰਕੇ ਪੜ੍ਹਾਈ ਉੱਤੇ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ, ਜਿਸ ਕਰਕੇ ਇਮਤਿਹਾਨਾਂ ਦੇ ਨਤੀਜੇ ਮਾੜੇ ਨਿਕਲਦੇ ਹਨ। ਫਿਰ ਨੌਜਵਾਨ ਆਪਣੇ ਦਿਮਾਗ ਤੋਂ ਕੰਮ ਨਾ ਲੈ ਕੇ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਤੇ ਨਿਰਭਰ ਹੋ ਗਏ ਨੇ। ਉਹਨਾਂ ਨੂੰ ਗੱਲਾਂ ਚੇਤੇ ਭੁੱਲ ਜਾਂਦੀਆਂ ਨੇ, ਉਹਨਾਂ ਦਾ IQ ਵੀ ਕਮਜ਼ੋਰ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਅਕਸਰ ਨੌਜਵਾਨ ਇੱਕ ਦੂਜੇ ਨੂੰ ਗਲਤ ਕਮੈਂਟਸ ਜਾਂ ਸੁਨੇਹੇ ਭੇਜਦੇ ਨੇ। ਕਈ ਵਾਰੀ ਨਿਵੇਂ ਪੱਧਰ ਦੀਆਂ ਵੀਡੀਓ, ਚੁਟਕਲੇ, ਗੀਤ ਆਦਿ ਭੇਜਦੇ ਹਨ। ਇਹਦੇ ਨਾਲ ਉਹਨਾਂ 'ਚ ਨੈਤਿਕ ਗਿਰਾਵਟ ਆਈ ਹੈ ਤੇ ਇਹਨਾਂ ਮਾੜੀਆਂ ਚੀਜ਼ਾਂ 'ਚ ਰੁਝਾਨ ਹੋਣ ਕਰਕੇ ਕਈ ਨੌਜਵਾਨਾਂ ਦੀ ਪੜ੍ਹਾਈ, ਕੈਰੀਅਰ, ਜ਼ਿੰਦਗੀ ਬਰਬਾਦ ਹੁੰਦੇ ਵੇਖੀ ਗਈ ਹੈ। ਨਾਲ ਹੀ ਨੌਜਵਾਨ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਬਾਰੇ ਗਲਤ ਗੱਲਾਂ ਫੈਲਾ ਕੇ ਛਵੀ ਵਿਗਾੜ ਸਕਦੇ ਹਨ। ਸੋਸ਼ਲ ਮੀਡੀਆ ਉੱਤੇ ਲਗਾਤਾਰ ਲੱਗੇ ਰਹਿਣਾ ਤਣਾਅ ਨੂੰ ਜਨਮ ਦਿੰਦਾ ਹੈ। ਇਹ ਸਮੇਂ ਦੀ ਵੱਡੀ ਬਰਬਾਦੀ ਵੀ ਹੈ। ਅੱਜ ਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਧੋਖਾਧੜੀਆਂ ਵੀ ਬਹੁਤ ਹੋ ਗਈਆਂ ਨੇ। ਕਈ ਠੱਗ ਲੋਕੀ ਨੌਜਵਾਨ ਨੂੰ ਵਰਗਲਾ ਕੇ ਠੱਗੀ ਮਾਰ ਜਾਂਦੇ ਹਨ। ਕਈ ਵਾਰੀ ਸੋਸ਼ਲ ਮੀਡੀਆ ਉੱਤੇ ਗਲਤ ਜਾਣਕਾਰੀਆਂ ਤੇ ਅਫਵਾਹਾਂ ਬੜੀ ਤੇਜ਼ੀ ਨਾਲ ਫੈਲਦੀਆਂ ਹਨ, ਜਿਸ ਨਾਲ ਹੈਕਿੰਗ ਅਤੇ ਫਿਸ਼ਿੰਗ ਵਰਗੇ ਸਾਈਬਰ ਅਪਰਾਧ ਵਧਦੇ ਹਨ। ਕਿਉਂਕਿ ਸੋਸ਼ਲ ਨੈਟਵਰਕਿੰਗ ਸਾਈਟ ਦੁਨੀਆ 'ਚ 1 ਅਰਬ ਤੋਂ ਵੱਧ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ ਇੱਕ ਅਜਿਹਾ ਆਨਲਾਈਨ ਮੰਚ ਹੈ ਜਿਹੜਾ ਵਰਤੋਂ ਕਰਨ ਵਾਲੇ ਨੂੰ ਜਨਤਕ ਪ੍ਰੋਫਾਈਲ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਤੇ ਇਹ ਪ੍ਰੋਫਾਈਲ ਅਣਪਛਾਤੇ ਲੋਕੀ ਵੀ ਪੜ੍ਹਦੇ ਹਨ, ਜਿਸ ਨਾਲ ਨਿੱਜੀ ਸੂਚਨਾਵਾਂ ਵੀ ਸਾਂਝੀਆਂ ਹੋ ਜਾਂਦੀਆਂ ਨੇ। ਦਰਅਸਲ ਇਹ ਪੂਰੀ ਪ੍ਰਕਿਰਿਆ

0: ਜਾਂ ਮੰਚਾਂ ਉੱਤੇ ਕੁਝ ਇਹੋ ਜਿਹੀਆਂ ਸਮੱਗਰੀਆਂ ਉੱਤੇ ਰੋਕ ਲਾਈ ਜਾਣੀ ਚਾਹੀਦੀ ਹੈ ਜਿਸ ਵਿੱਚ ਅਸ਼ਲੀਲ ਫਿਲਮਾਂ, ਹਿੰਸਾ ਫੈਲਾਉਣ ਵਾਲੇ ਵੀਡੀਓ, ਜੂਆ ਤੇ ਹੋਰ ਖਤਰਨਾਕ ਖੇਡਾਂ, ਸ਼ੋਸ਼ਣਕਾਰੀ ਚੀਜ਼ਾਂ ਪੂਰੀ ਤਰ੍ਹਾਂ ਨਾਲ ਵਪਾਰਕ ਸਮੱਗਰੀ, ਪੈਸਾ ਬਣਾਉਣ ਦੀਆਂ ਸਕੀਮਾਂ ਆਦਿ ਸ਼ਾਮਲ ਹਨ। ਨੌਜਵਾਨ ਪੀੜ੍ਹੀ ਹੀ ਨਹੀਂ, ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਡਿਜੀਟਲ ਡੀਟੌਕਸ ਕਰੋ, ਯਾਨੀ ਦਿਨ 'ਚ ਕੁਝ ਘੰਟੇ ਫੋਨ ਤੋਂ ਦੂਰ ਰਹੋ ਤੇ ਸੱਚਾਈ ਦੀ ਦੁਨੀਆਂ 'ਚ ਰਿਸ਼ਤਿਆਂ ਨੂੰ ਸਮਾਂ ਦਿਓ। ਇਹਦੇ ਲਈ ਤੁਸੀਂ ਸਮਾਰਟਫੋਨ ਵਿੱਚ ਸਕਰੀਨ ਟਾਈਮ ਲਿਮਿਟ ਸੈੱਟ ਕਰ ਸਕਦੇ ਹੋ ਤੇ ਰਾਤੀ ਸੌਣ ਤੋਂ 1 ਘੰਟਾ ਪਹਿਲਾਂ ਫੋਨ ਵੇਖਣਾ ਬੰਦ ਕਰ ਦਿਓ। ਸਾਰੇ ਦਿਨ 'ਚ ਵੀ ਸਿਰਫ ਉਹਨਾਂ ਅਕਾਊਂਟਸ ਤੇ ਪੇਜਾਂ ਨੂੰ ਵੇਖੋ ਜਿਹੜੇ ਜ਼ਰੂਰੀ ਹਨ ਤੇ ਤੁਹਾਨੂੰ ਪ੍ਰੇਰਿਤ ਕਰਦੇ ਹਨ। ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਨੌਜਵਾਨਾਂ ਨੂੰ ਠੀਕ ਰਸਤੇ ਅਤੇ ਤਰੱਕੀ ਵੱਲ ਲੈ ਜਾ ਸਕਦਾ ਹੈ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਸੋਸ਼ਲ ਮੀਡੀਆ ਤੇ ਨੌਜਵਾਨ ਪੀੜ੍ਹੀ ਤੇ ਵਾਰਤਾਕਾਰ ਸਨ ਅਮਰਜੀਤ ਸਿੰਘ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ। ਸਭ ਤੋਂ ਪਹਿਲਾਂ ਭਾਈ ਦਵਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਸ਼ਬਦ ਤਿਲਕ ਜੰਜੂ ਰਾਖਾ ਪ੍ਰਭ ਤਾਕਾ।

ਹੁਣ ਅਸੀਂ ਸਰਵਨ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਹੁਣ ਭਾਈ ਗੁਰਮੇਲ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਨ ਕਰਦੇ ਹਾਂ ਸ਼ਬਦ ਜੋ ਤੁਮ ਗਿਰਵਰ ਤੋ ਹਮ ਮੋਰਾ।

ਹੁਣੇ ਅਸੀਂ ਸਰਵਨ ਕਰ ਰਹੇ ਸੀ ਭਾਈ ਗੁਰਮੇਲ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਅਗਲਾ ਸ਼ਬਦ ਏ ਸਦਾ ਅੰਗ ਸੰਗੇ ਅਪੰਗਮ ਵਿਭੂਤੇ। ਹੁਣ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਨ ਕਰਦੇ ਹਾਂ ਇਹ ਸ਼ਬਦ।

ਹੁਣੇ ਅਸੀਂ ਸਰਵਨ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿਚ ਸ਼ਬਦ। ਹੁਣ ਪ੍ਰੋਗਰਾਮ ਦੇ ਅਖੀਰ ਵਿਚ ਸਰਵਨ ਕਰਦੇ ਹਾਂ ਭਾਈ ਮਨਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿਚ ਸ਼ਬਦ ਮੋਹਨ ਕਰ ਆਵੋ।

0: अभी आप सुन रहे थे कार्यक्रम एक ही फिल्म से। यह आकाशवाणी दिल्ली का इंद्रप्रस्थ चैनल है। दिन के 1:40 होने वाले हैं। आइए सुनते हैं समाचार।
1: नमस्कार, ये आकाशवाणी है। खबरों के इस बुलेटिन नाल मैं अमन देव। पहला खास खबरां। प्रधानमंत्री नरेंद्र मोदी ने कहा कि सेशल्स से भारत एक अजी दुनिया की यतनशील ने जिथे विकास वधेरे समावेशी हुए ते अंतरराष्ट्रीय संस्थावां समकाली हकीकतां नूं दर्शाउंदियां होण। श्री मोदी सेशल्स के 3 सफल दौरे तो बाद भारत लई रवाना हो गए ने। राष्ट्रपति द्रौपदी मुर्मू अज शामी राष्ट्रपति भवन विखे साल के दूजे रक्षा सन्मान समारोह विच बहादुरी पुरस्कार प्रदान करनगे। नीट यूजी प्रीख्या लीक मामले में दिल्ली की एक अदालत ने 10 मुलजमान की न्यायिक हिरासत 11 जुलाई तक वधा दिती है। सरकार ने कानूनी नापतोल एक्ट 2009 तहत सुधार सूचना प्रणाली लागू की है। सुप्रीम कोर्ट ने अयोध्या में श्री राम जन्मभूमि मंदिर के दान में कथित वित्तीय बेनियमिया की अदालती निगरानी हेठ जांच की मांग करने वाली जनहित पटीशन से तुरंत सुनवाई करने से इनकार कर दिया है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਰੀਕੀ ਦੇਸ਼ ਸੈਸਲਸ ਤੇ ਆਪਣੇ ਦੌਰੇ ਦੇ ਤੀਜੇ ਦਿਨ ਵਿਕਟੋਰੀਆ ਦੇ ਨਵ ਸ਼ਕਤੀ ਵਿਨਯਨਗਰ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਅਰਚਨਾ ਕੀਤੀ। ਉਹਨਾਂ ਨੇ ਉੱਥੇ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਪੀਸ ਪਾਰਕ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਤੇ ਫੁੱਲਾਂ ਨਾਲ ਸ਼ਰਧਾਂਜਲੀ ਵੀ ਭੇਂਟ ਕੀਤੀ। ਸ਼੍ਰੀ ਮੋਦੀ ਸੈਸ਼ਲਸ ਤੇ 3 ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਸੈਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੂੰ ਵਾਤਾਵਰਣ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਉਨ੍ਹਾਂ ਦੀ ਅਗਵਾਈ ਲਈ ਸੈਸ਼ਲਸ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਉਨ੍ਹਾਂ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੈਸ਼ਲਸ ਅਤੇ ਭਾਰਤ ਦੋਵੇਂ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਵੱਖ ਵੱਖ ਸਭਿਆਚਾਰਾਂ ਦਾ ਸਤਿਕਾਰ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ ਵੱਖ ਸਭਿਆਚਾਰਾਂ ਦਾ ਸਤਿਕਾਰ ਕਰਨ ਨਾਲ ਲੋਕਾਂ ਵਿੱਚ ਵਿਸ਼ਵਾਸ ਅਤੇ ਸਹਿਯੋਗ ਵੱਧਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਸੀ ਸਮਝ ਅਤੇ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਨ੍ਹਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਦੇ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਕਰਨਾਟਕ ਤੋਂ ਉੱਚ ਸਦਨ ਲਈ ਦੁਬਾਰਾ ਚੁਣੇ ਗਏ ਸ੍ਰੀ ਖੜਗੇ ਨੂੰ ਸਹੁੰ ਚੁਕਾਈ। ਇਸ ਮੌਕੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਮੌਜੂਦ ਸਨ। ਨੀਟ ਯੂਜੀ ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਕੇਸ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ।

0: ਦਿੱਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਮਲਾ ਕਈ ਰਾਜਾਂ ਵਿੱਚ ਫੈਲੇ ਇੱਕ ਪ੍ਰੀਖਿਆ ਮਾਫੀਆ ਨਾਲ ਜੁੜਿਆ ਹੋ ਸਕਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨੈਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNews ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਹ ਵਿਵਸਥਾ ਜਨ ਵਿਸ਼ਵਾਸ ਐਕਟ 2026 ਰਾਹੀਂ ਲਾਗੂ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਨਿਰਧਾਰਿਤ ਪ੍ਰਕਿਰਿਆਤਮਕ ਜਾਂ ਨੇਮਬੱਧ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਉਨ੍ਹਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਏਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਕਾਰੋਬਾਰ ਕਰਨ ਵਿਚ ਆਸਾਨੀ ਨੂੰ ਵਧਾਉਣਾ, ਸਵੈ ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਅਤੇ ਵਿਸ਼ਵਾਸ ਅਧਾਰਿਤ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਾਨੂੰਨੀ ਨਾਪਤੋਲ ਅਧਿਕਾਰੀ ਸਬੰਧਤ ਸੰਸਥਾ ਨੂੰ ਇੱਕ ਸੁਧਾਰ ਨੋਟਿਸ ਜਾਰੀ ਕਰੇਗਾ, ਜਿਸ ਨਾਲ ਉਸ ਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਮਿਲੇਗਾ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਸੁਧਾਰ ਕੀਤੇ ਜਾਂਦੇ ਨੇ ਤਾਂ ਦੰਡਾਤਮਕ ਅਤੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਵਾਰ ਵਾਰ ਉਲੰਘਣਾ, ਧੋਖਾਧੜੀ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਅਯੋਧਿਆ 'ਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਫੋਰੈਂਸਿਕ ਆਡਿਟ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ MM ਸੰਦਰੇਸ਼ ਅਤੇ ਸ਼ੀਲ ਨਾਗੂ ਦੇ ਬੈਂਚ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਬਾਰੇ ਸਵਾਲ ਉਠਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੁਬਾਰਾ ਖੋਲ੍ਹਣ 'ਤੇ ਇਸ ਨੂੰ ਸੂਚੀਬੱਧ ਕੀਤਾ ਜਾਏ। ਜੰਮੂ ਕਸ਼ਮੀਰ ਵਿਚ ਸ੍ਰੀ ਅਮਰਨਾਥ ਜੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲਿਆਂ ਦੀ ਆਵਾਜਾਈ ਅਤੇ ਸਮੁੱਚੀ ਤਿਆਰੀ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਵਿਚ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ BLO ਕੱਲ੍ਹ ਤੋਂ 29 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣਗੇ ਅਤੇ ਯੋਗ ਵੋਟਰਾਂ ਤੋਂ ਭਰੀਆਂ ਹੋਈਆਂ ਅਰਜ਼ੀਆਂ ਇਕੱਠੀਆਂ ਕਰਨਗੇ।
1: ਜੋ ਹਮਾਰੇ ਲਈ ਡੇਟ ਹੈ ਹਾਊਸ ਟੂ ਹਾਊਸ, ਜਿਸਮੇ BLOs ਇੱਕ ਇੱਕ ਘਰ ਜਾਕਰ ਸਭੀ ਇਲੈਕਟਰਸ ਕੋ ਇਨੂਬਰੇਸ਼ਨ ਫਾਰਮ ਡਿਸਟ੍ਰੀਬਿਊਟ ਕਰੇਂਗੇ। ਉਹ 30 ਤਾਰੀਖ ਸੇ ਸ਼ੁਰੂ ਹੋ ਜਾਏਗੀ ਔਰ 29 ਜੁਲਾਈ ਤੱਕ ਫਾਰਮ ਵਾਪਸੀ ਕੀ ਵੀ ਡੇਟ ਹੈ। ਔਰ ਇਸਕੇ ਲਈ ਜੋ ਹਮਾਰੇ 13,033 ਬੂਥਸ ਹੈ ਉਹ ਸਭੀ ਪੇ BLOs ਅਪੋਇੰਟਡ ਹੈ, ਤੋ ਸਭੀ BLOs ਕੋ ਉਨਕੇ ਇਨੂਬਰੇਸ਼ਨ ਫਾਰਮ ਹਮਨੇ ਦੇ ਦੀਏ ਹੈ, ਜੋ ਕਿ ਕੱਲ੍ਹ ਸੁਬਹ ਸੇ ਆਪਣੀ ਕਾਰਵਾਈ ਸ਼ੁਰੂ ਕਰ ਦੇਂਗੇ। ਇਸਕੇ ਸਾਥ ਸਾਥ ਔਨਲਾਈਨ ਫਾਰਮ ਭਰਨੇ ਕੀ ਵੀ ਸੁਵਿਧਾ ਦੀ ਗਈ ਹੈ।
0: ਸ੍ਰੀ ਕੁਮਾਰ ਨੇ ਕਿਹਾ ਕਿ ਦਾਅਵੇ ਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਅਸਾਮ ਦੇ ਦਿਮਾਸੀ ਜ਼ਿਲ੍ਹੇ ਵਿਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਇਸ ਦਾ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ ਵੱਡੀ ਪੱਧਰ ਤੇ ਜ਼ਮੀਨ ਖਿਸਕਣ ਮਗਰੋਂ ਗਾਈ ਨਦੀ ਦੇ ਉਪਰੀ ਵਹਾਅ ਦਾ ਅਸਥਾਈ ਤੌਰ ਤੇ ਰੁਕ ਜਾਣਾ ਦੱਸਿਆ ਜਾ ਰਿਹਾ ਹੈ। ਦਿਮਾਜ਼ੀ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਜ਼ਰੂਰੀ ਜਨਤਕ ਸਲਾਹ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਕੱਠਾ ਹੋਇਆ ਪਾਣੀ ਹੇਠਾਂ ਵੱਲ ਛੱਡਿਆ ਜਾਂਦਾ ਹੈ ਤਾਂ ਅਚਾਨਕ ਹੜ੍ਹ ਆ ਸਕਦੇ ਨੇ। ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਕਾਨੂੰਨੀ ਮਾਮਲਿਆਂ, ਮੌਤ ਦੀ ਸਜ਼ਾ ਅਤੇ ਅਵਾਮੀ ਲੀਗ ਦੀਆਂ ਰਾਜਨੀਤਿਕ ਗਤੀਵਿਧੀਆਂ ਤੇ ਪਾਬੰਦੀ ਦੇ ਬਾਵਜੂਦ ਉਹ ਇਸ ਸਾਲ ਦੇ ਅੰਤ ਤੱਕ ਬੰਗਲਾਦੇਸ਼ ਵਾਪਸ ਜਾਣਗੇ। ਇਕ TV ਚੈਨਲ ਨਾਲ ਇੰਟਰਵਿਊ ਵਿਚ ਹਸੀਨਾ ਨੇ ਆਪਣੇ ਖਿਲਾਫ਼ ਮਾਮਲਿਆਂ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਦੱਸਿਆ। ਉਨਾਂ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਦੇਸ਼ ਦੀ ਰਾਜਨੀਤੀ ਤੋਂ ਅਵਾਮੀ ਲੀਗ ਨੂੰ ਖਤਮ ਕਰਨ ਲਈ ਨਿਆਂਪਾਲਿਕਾ ਦੀ ਵਰਤੋਂ ਕਰ ਰਹੀ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਬੰਗਲਾਦੇਸ਼ ਵਿਚ ਲੋਕਤੰਤਰ, ਕਾਨੂੰਨ ਦਾ ਰਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਕਮਜ਼ੋਰ ਹੋਏ ਨੇ, ਜਦੋਂ ਕਿ ਕੱਟੜਤਾ ਅਤੇ ਸਿਆਸੀ ਅਸਹਿਣਸ਼ੀਲਤਾ ਵਧੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਮਤਾਂ ਨੂੰ ਦਰਸਾਉਂਦੀਆਂ ਹੋਣ। ਸ੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ 10 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ।